ਲਤਾ ਮੰਗੇਸ਼ਕਰ ਕੇ ਗਾਏ ਫਿਲਮ ਵੀਰ ਜ਼ਰਾ ਕਿਸੀ ਨਗਮੇ ਕੇ ਸਾਥੀ ਮਹਿਲਾਓਂ ਪਰ ਆਧਾਰਿਤ ਫਿਲਮ ਸੰਗੀਤ ਕਾ ਕਾਰਿਕ੍ਰਮ ਨਾਰੀ ਸੰਗੀਤ ਅਭੀ ਪਰ ਸਮਾਪਤ ਹੁਆ। ਸ਼ੋਤਾ ਹਮਾਰਾ ਅਗਲਾ ਕਾਰਿਕ੍ਰਮ ਸੁਣਨੇ ਸੇ ਪਹਿਲੇ ਆਈਏ ਸੁਣਤੇ ਹੈ ਇਹ ਸੰਦੇਸ਼।